0: ਦਿੱਤੀ
1: ਤਾਂ ਹੀ ਦਿਸ਼ਾਇਆ
0: ਮਜੇ ਤਜ਼ੁਲਤੀ ਰਮ ਪਮ ਪਰਮ ਪਰਮ ਪਮ ਪਰਮ ਪਰਮ ਪਮ ਪਰਮ ਪਰਮ
1: ਤੁਜਿੰਨੀ ਮਾਜੀ ਦੋਗਾਂਚੀ ਹੀ ਯਾਰੀ ਜ਼ਮਲੀ
0: ਓਹੋ ਹੋ ਜਗਤ ਸਾਰੇ ਨਾਹੀ ਅਸ਼ਟੀ ਜੋੜੀ ਦਸਰੀ
1: ਅਸ਼ਿਕੀ ਮਯਾ
0: ਹੋ ਕਸ਼ੀ ਘੜਲੀ
1: ਅਸ਼ਿਕੀ ਮਯਾ
0: ਘੜਲੀ ਲਾ ਲਾ ਲਾ ਲਾ ਲਾ ਲਾ ਲਾ ਵਨ ਟੂ ਥ੍ਰੀ